ਜੀ ਸਾਮੀਨ, ਤੁਸਾਂ ਇਹ ਸਿਆਰਫੀ ਸੁਣੀ। ਆਵਾਜ਼ ਆਸੀ ਮਸਰਤ ਨਾਜ਼ ਅਤੇ ਤਾਰਿਕ ਪਰਦੇਸੀ ਹੋਰਾਂ ਦੀ। ਸਾਮੀਨ, ਆਓ ਪ੍ਰੋਗਰਾਮ ਦੇ ਆਖਿਰ ਵਿੱਚ ਸੁਣਦੇ ਹਾਂ ਇਹ ਸੈਫਲ ਮਲੂਕ, ਆਵਾਜ਼ ਗੁਲਾਮ ਹਸਨ ਤਬੱਸਮ ਹੋਰਾਂ ਦੀ।

0: ਦੇ ਬਾਰੇ ਵਿੱਚ ਤਫਸੀਲੀ ਜਾਣਕਾਰੀ ਦਿੱਤੀ। ਇਹ ਖਬਰ ਤੁਸੀਂ ਆਕਾਸ਼ਵਾਣੀ ਸ੍ਰੀਨਗਰ ਤੋਂ ਸੁਣ ਰਹੇ ਹੋ। ਖਬਰਾਂ ਤੁਸੀਂ ਆਕਾਸ਼ਵਾਣੀ ਦੀ ਮੋਬਾਈਲ ਐਪਲੀਕੇਸ਼ਨ ਨਿਊਜ਼ ਆਨ AIR ਔਰ DTH ਤੇ ਵੀ ਸੁਣ ਸਕਦੇ ਹੋ। ਮੁਲਕ ਮਨਸ਼ਿਆਂ ਦੇ ਇਸਤੇਮਾਲ ਦੀ ਵਬਾਹ ਤੋਂ ਪਾਕ ਕਰਨ ਵਾਸਤੇ ਨਸ਼ਾ ਮੁਕਤ ਅਭਿਆਨ ਦੇ ਤਹਿਤ ਮੁਸਾਰੀ ਸਤਹ ਤੇ ਕੋਸ਼ਿਸ਼ ਚੱਲ ਰਹੀਆਂ ਨੇ। ਇਸ ਸਿਲਸਿਲੇ ਵਿੱਚ ਕੁਝ ਇਨਫਰਾਦੀ ਸਤਹ ਤੇ ਵੀ ਆਪਣਾ ਰੋਲ ਅਦਾ ਕਰ ਰਹੇ ਹਨ। ਇਸ ਤਰੀਕੇ ਦੀ ਕੋਸ਼ਿਸ਼ ਵਿੱਚ ਝਾਰਖੰਡ ਤੋਂ ਤਾਲਕ ਰੱਖਣ ਵਾਲੇ ਵਿਨੈ ਦੇਵਨਗਨ ਸੁਨ ਇਸ ਸਾਲ 1 ਮਈ ਕੋ ਸਾਈਕਲ ਤੇ ਆਪਣਾ ਸਫ਼ਰ ਸ਼ੁਰੂ ਕੀਤਾ ਔਰ ਨਸ਼ਾ ਮੁਕਤ ਅਭਿਆਨ ਦੇ ਬਾਰੇ ਜਾਣਕਾਰੀ ਆਮ ਕਰਦੇ ਹੋਏ ਜਨੂਬੀ ਕਸ਼ਮੀਰ ਵਿੱਚ ਅਨੰਤਨਾਗ ਪਹੁੰਚੇ ਤੇ ਨੁਮਾਇੰਦੇ ਤਸਦੁਕ ਰਸ਼ੀਦ ਸੁਨ ਖਬਰ ਦਿੱਤੀ ਹੈ ਕਿ ਅਨੰਤਨਾਗ ਪਹੁੰਚਣੇ ਤਾਂ ਰਹਿਣ ਵਾਲੇ ਲੋਕਾਂ ਸੁਨ ਉਹਨਾਂ ਦਾ ਸੋਹਣੇ ਤਰੀਕੇ ਨਾਲ ਇਸਤਕਬਾਲ ਕੀਤਾ। ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਦੇ ਨਾਲ ਗੱਲ ਕਰਦੇ ਹੋਏ ਉਹਨਾਂ ਸੁਨ ਆਖਿਆ,
1: ਮੈਂ ਚਾਹਤਾ ਹੂੰ ਕਿ ਭਾਰਤ ਜੋ ਹੈ ਨਸ਼ਾ ਮੁਕਤ ਹੋ, ਕਿਉਂਕਿ ਨਸ਼ੇ ਕੇ ਕਾਰਨ ਜੋ ਹੈ ਹਰ ਕੋਈ ਬਰਬਾਦ ਹੈ, ਕਿਸੇ ਕਾ ਘਰ ਪਰਿਵਾਰ ਸਭ ਚੀਜ਼ ਬਰਬਾਦ ਹੋ ਜਾਤਾ ਹੈ। ਕੋਈ ਇਨਸਾਨ ਬੋਲਤਾ ਹੈ ਕਿ ਮੈਂ ਕੁਛ ਨਹੀਂ ਪਾਕ ਕਰ ਪਾ ਰਹਾ ਜ਼ਿੰਦਗੀ ਮੇਂ, ਜਬ ਤੱਕ ਨਸ਼ਾ ਕੋ ਪਕੜੋਗੇ ਤਬ ਤੱਕ ਯੇ ਆਪਕਾ ਖੁਲੇਗਾ ਕੈਸੇ, ਯੇ ਸਹੀ ਚੀਜ਼ ਪੇ ਦੌੜੇਗਾ ਕੈਸੇ। ਯਦਿ ਮੈਂ ਨਸ਼ਾ ਕਰਤਾ ਤੋ ਆਜ ਮੈਂ ਭਾਰਤ ਕੇ ਚਾਰ ਧਾਮ, ਉੱਤਰਾਖੰਡ ਕੇ ਚਾਰ ਧਾਮ, 12 ਜੋਤਿਰਲਿੰਗ ਮੇਂ ਸੇ 11 ਜੋਤਿਰਲਿੰਗ, 18,000 ਕਿਲੋਮੀਟਰ ਮੈਂ ਸਾਈਕਲ ਚਲਾ ਚੁਕਾ ਹੂੰ, 17 ਸਟੇਟ ਮੈਂ ਜੋ ਹੈ ਸਾਈਕਲ ਸੇ ਘੁੰਮ ਚੁਕਾ ਹੂੰ, ਜੋ ਕਿ ਇਹ ਅਸੰਭਵ ਹੈ। ਸੰਭਵ ਕੈਸੇ ਹੋਗਾ, ਕਿਉਂਕਿ ਮੈਂ ਕਿਸੇ ਪ੍ਰਕਾਰ ਕਾ ਨਸ਼ਾ ਨਹੀਂ ਕੀਆ। ਤੋ ਮੈਂ ਯਹੀ ਕਹਿਣਾ ਚਾਹਤਾ ਹੂੰ ਕਿ ਨਸ਼ੇ ਮੇਂ ਮਤ ਪੜੋ, ਨਸ਼ੇ ਮੇਂ ਨਾ ਪੜੋਗੇ ਤੋ ਆਪ ਜ਼ਿੰਦਗੀ ਮੇਂ ਸਫਲ ਹੋ ਪਾਓਗੇ।
0: ਇਖਲਾਕੀਅਤ ਦੇ ਬਾਰੇ ਜੰਮੂ ਕਸ਼ਮੀਰ ਅਸੈਂਬਲੀ ਦੀ ਕਮੇਟੀ ਦੀ ਇੱਕ ਮੀਟਿੰਗ ਚੇਅਰਮੈਨ ਨਿਜ਼ਾਮਉਦੀਨ ਭੱਟ ਦੀ ਸਦਾਰਤ ਵਿੱਚ ਮੁਨਕਦ ਹੋਈ, ਜਿਸ ਵਿੱਚ ਕਮੇਟੀ ਦੇ ਸਾਰੇ ਅਰਕਾਨ ਵੀ ਮੌਜੂਦ ਸੀ। ਕਮੇਟੀ ਸੁਨ ਕਾਨੂੰਨ ਸਾਜ਼ ਇਦਾਰਿਆਂ ਵਿੱਚ ਅਰਕਾਨ ਦੀ ਇਦਾਰਾ ਜਾਤੀ ਰਹਿਨੁਮਾਈ ਵਾਸਤੇ ਇੱਕ ਇਕੱਠੇ ਤਰਤੀਬ ਦੇਣ ਤੇ ਗੱਲਬਾਤ ਕੀਤੀ। ਕਮੇਟੀ ਸੁਨ ਨਾਲ ਹੀ ਅਸੈਂਬਲੀ ਦੇ ਸਾਰੇ ਅਰਕਾਨ ਵਾਸਤੇ ਇੱਕ ਤਰਬੀਅਤੀ ਪ੍ਰੋਗਰਾਮ ਮੁਨਕਦ ਕਰਨ ਦਾ ਵੀ ਫੈਸਲਾ ਕੀਤਾ। ਅਰਕਾਨ ਸੁਨ ਯੂਨੀਵਰਸਿਟੀਆਂ ਸਮੇਤ ਤਾਲੀਮੀ ਔਰ ਸ਼ਹਿਰੀ ਇਦਾਰਿਆਂ ਤੱਕ ਆਪਣੀ ਰਾਬਤਾਕਾਰੀ ਬਣਨ ਦੀ ਵੀ ਤਜਵੀਜ਼ ਰੱਖੀ। ਚੀਫ ਸੈਕਟਰੀ ਅਟਲ ਡੁੱਲੂ ਸੁਨ ਜੰਮੂ ਕਸ਼ਮੀਰ ਵਿੱਚ ਮਰਕਜ਼ੀ ਮਾਵਨਤ ਵਾਲੀ ਸਕੀਮ ਔਰ ਫਲੈਗਸ਼ਿਪ ਪ੍ਰੋਗਰਾਮਾਂ ਦੀ ਮੌਸਰ ਅਮਲਾਵਰੀ ਕੋ ਯਕੀਨੀ ਬਣਾਉਣ ਵਾਸਤੇ ਇਸ ਜ਼ਮਨ ਵਿੱਚ ਮੁਕਰਰ ਕੀਤੇ ਗਏ ਇਦਹਾਫ ਕੋ ਵਕਤ ਤੇ ਹਾਸਲ ਕਰਨ ਦੀ ਹਦਾਇਤ ਦਿੱਤੀ। ਸ੍ਰੀਨਗਰ ਵਿੱਚ ਮੁੱਖ ਸਾਰੇ ਮਹਿਕਮੇ ਦੇ ਇੰਤਜ਼ਾਮੀ ਸੈਕਟਰੀਆਂ ਦੇ ਨਾਲ ਇੱਕ ਮੀਟਿੰਗ ਦੇ ਦੌਰਾਨ ਚੀਫ ਸੈਕਟਰੀ ਸੁਨ ਮੁੱਖ ਸਾਰੇ ਪ੍ਰੋਗਰਾਮਾਂ ਦੀ ਅਜੂਤੀਕਰ ਕੀਤੀ ਪੇਸ਼ਰਫਤ ਦਾ ਜਾਇਜ਼ਾ ਕੀਤਾ। ਉਹਨਾਂ ਸੁਨੀ ਨੇ ਪ੍ਰੋਗਰਾਮਾਂ ਦੀ ਅਮਲਾਵਰੀ ਵਿੱਚ ਸ਼ਫਾਫੀਅਤ ਕੋ ਬਰਕਰਾਰ ਰੱਖਣ ਦਾ ਸਰਕਾਰ ਦੇ ਅਜ਼ਮ ਦਾ ਇਆਦਾ ਕੀਤਾ। ਚੀਫ ਸੈਕਟਰੀ ਅਟਲ ਡੁੱਲੂ ਸੁਨ ਸੈਂਸਿਸ 2027 ਦੇ ਸਿਲਸਿਲੇ ਵਿੱਚ ਪਹਿਲੇ ਮਰਹਲੇ ਦੇ ਤਹਿਤ ਮੁਕਾਨਾ ਕੋ ਸ਼ੁਮਾਰ ਕਰਨ ਦਾ ਮਰਹਲਾ ਅਸਲ ਤਰੀਕੇ ਨਾਲ ਔਰ ਵਕਤ ਤੇ ਪੂਰਾ ਕਰਨ ਵਾਸਤੇ ਇਸ ਅਮਲ ਨਾਲ ਜੁੜੇ ਸਾਰੇ ਜ਼ਿਲ੍ਹਾ ਸੈਂਸਿਸ ਅਫਸਰਾਂ, ਇਨਿਊਮਰੇਟਰ, ਸੁਪਰਵਾਈਜ਼ਰਸ ਔਰ ਚਾਰਜ ਅਫਸਰਾਂ ਦੀ ਤਾਰੀਫ ਕੀਤੀ। ਇਸ ਸਿਲਸਿਲੇ ਵਿੱਚ ਸ੍ਰੀਨਗਰ ਵਿੱਚ UT ਸਤਹ ਦੀ ਸੈਂਸਿਸ ਕੋਆਰਡੀਨੇਸ਼ਨ ਕਮੇਟੀ ਦੀ ਇੱਕ ਮੀਟਿੰਗ ਦੀ ਸਦਾਰਤ ਕਰਦੇ ਹੋਏ ਚੀਫ ਸੈਕਟਰੀ ਸੁਨ ਮੁਰਦਮਸ਼ੁਮਾਰੀ ਦੇ ਅਗਲੇ ਮਰਹਲੇ ਦੀ ਸਰਗਰਮੀਆਂ ਵੀ ਇਸੇ ਰਫ਼ਤਾਰ ਦੇ ਨਾਲ ਬਰਕਰਾਰ ਰੱਖਣ ਤੇ ਜ਼ੋਰ ਦਿੱਤਾ। ਉਹਨਾਂ ਸੁਨ ਸਾਰੇ ਨਾਲ ਦੇ ਹੁਕਾਮ ਔਰ ਆਵਾਮ ਕੋਈ ਅਮਲ ਅਸਲ ਤਰੀਕੇ ਨਾਲ ਅੰਜਾਮ ਦੇਣ ਵਾਸਤੇ ਆਪਣਾ ਪੂਰਾ ਤਾਵਨ ਦੇਣ ਦਾ ਆਖਿਆ। ਮਰਕਜ਼ੀ ਸਰਕਾਰ ਸੁਨ ਨਸ਼ੀਲੀਆਂ ਚੀਜ਼ਾਂ ਦੇ 1945 ਦੇ ਜ਼ਾਬਤੇ ਦੀ ਤਰਮੀਮ ਕੀਤੀ ਹੈ, ਜਿਸ ਦਾ ਮਕਸਦ ਜ਼ਿਆਦਾ ਮਿਕਦਾਰ ਆਲੇ ਅਲਕੋਹਲ ਤੇ ਮੁਸ਼ਤਮਿਲ ਨਸ਼ੇਲੀ ਦਵਾਈਆਂ ਦੇ ਜ਼ਾਬਤੇ ਕੋ ਮਜ਼ੀਦ ਮੁਸਤਕਮ ਰਹਿਣਾ ਹੈ। ਸਿਹਤ ਤੇ ਖਾਨਦਾਨੀ ਬਹਿਬੂਦੀ ਵਜ਼ਾਰਤ ਸੁਨ ਇਥਾਈਲ ਅਲਕੋਹਲ ਤੇ ਮੁਸ਼ਤਮਿਲ ਦਵਾਈਆਂ ਵਾਸਤੇ ਲਾਇਸੈਂਸ ਦੀ ਜ਼ਰੂਰਤ ਵਿੱਚ ਇਸਤਸਨਾ ਕੋ ਖਤਮ ਕੀਤਾ ਹੈ। ਇਸ ਦੇ ਨਾਲ ਹੀ ਪਹਾੜੀ ਖਬਰਾਂ ਦਾ ਇਹ ਬੁਲਟਨ ਮੁਕਿਆਸਤਾ। ਅਗਲਾ ਬੁਲਟਨ ਸ਼ਾਮ 5:50 ਤੇ ਗੁਜਰੀ ਜ਼ਬਾਨ ਵਿੱਚ ਨਸ਼ਰੂ ਸੀਗਾ। ਦਿਓ ਇਜਾਜ਼ਤ, ਖੁਦਾ ਹਾਫਿਜ਼।

ਮੈਂ ਤੁਹਾਡੀ ਮੇਜ਼ਬਾਨ ਰਮੇਸ਼ ਕੌਰ ਹਾਜ਼ਰ ਹਾਂ ਅੱਜ ਦਾ ਪੰਜਾਬੀ ਪ੍ਰੋਗਰਾਮ ਲੈ ਕੇ। ਸਾਰਿਆਂ ਨੂੰ ਮੇਰਾ ਪਿਆਰ ਭਰਿਆ ਆਦਾਬ ਅਤੇ ਸਤਿ ਸ਼੍ਰੀ ਅਕਾਲ। ਸਾਥੀਓ, ਆਹ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ।

ਸਾਥੀਓ, ਮਹਾਨਤਾ ਵੱਡੇ ਕੰਮ ਕਰਨ ਨਾਲ ਨਹੀਂ ਮਿਲਦੀ। ਮਹਾਨਤਾ ਦਾ ਹਰ ਰੋਜ਼ ਕੀਤੇ ਗਏ ਛੋਟੇ ਛੋਟੇ ਨੇਕ ਕੰਮਾਂ ਨਾਲ ਬਣਦੀ ਹੈ। ਸਾਥੀਓ, ਮਨੁੱਖੀ ਜੀਵਨ ਪਰਮਾਤਮਾ ਦੀ ਸਭ ਤੋਂ ਸੁੰਦਰ ਰਚਨਾ ਮੰਨੀ ਜਾਂਦੀ ਹੈ। ਮਨੁੱਖ ਨੂੰ ਸੋਚਣ ਦੀ ਸ਼ਕਤੀ, ਸਮਝਣ ਦੀ ਯੋਗਤਾ, ਸਹੀ ਅਤੇ ਗਲਤ ਵਿੱਚ ਫਰਕ ਕਰਨ ਦੀ ਅਕਲ ਅਤੇ ਦੂਜਿਆਂ ਦੇ ਦੁੱਖ ਨੂੰ ਮਹਿਸੂਸ ਕਰਨ ਵਾਲਾ ਦਿਲ ਮਿਲਿਆ ਹੈ। ਇਹ ਗੁਣ ਮਨੁੱਖ ਨੂੰ ਹੋਰ ਜੀਵਾਂ ਤੋਂ ਵੱਖਰਾ ਬਣਾਉਂਦਾ ਹੈ। ਪਰ ਸਿਰਫ ਮਨੁੱਖ ਦੇ ਰੂਪ ਵਿੱਚ ਜਨਮ ਲੈਣਾ ਹੀ ਕਾਫੀ ਨਹੀਂ, ਅਸਲ ਮਹੱਤਵ ਇਸ ਗੱਲ ਦਾ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਬਣਦੇ ਹਾਂ। ਅੱਜ ਦਾ ਯੁੱਗ ਵਿਗਿਆਨ, ਤਕਨਾਲੋਜੀ ਅਤੇ ਆਰਥਿਕ ਵਿਕਾਸ ਦਾ ਯੁੱਗ ਹੈ। ਮਨੁੱਖ ਚੰਦਰਮਾ ਅਤੇ ਮੰਗਲ ਤੱਕ ਪਹੁੰਚ ਗਿਆ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੀਆਂ ਅਦਭੁਤ ਖੋਜਾਂ ਹੋ ਚੁੱਕੀਆਂ ਹਨ। ਦੁਨੀਆ ਇੱਕ ਛੋਟੇ ਪਿੰਡ ਵਾਂਗ ਜੁੜ ਗਈ ਹੈ। ਪਰ ਇਹਨਾਂ ਸਭ ਉਪਲਬਧੀਆਂ ਦੇ ਬਾਵਜੂਦ ਵੀ ਇੱਕ ਸਵਾਲ ਅੱਜ ਵੀ ਸਾਡੇ ਸਾਹਮਣੇ ਖੜ੍ਹਾ ਹੈ ਕਿ ਅਸੀਂ ਇੱਕ ਚੰਗੇ ਇਨਸਾਨ ਵੀ ਬਣ ਰਹੇ ਹਾਂ ਜੇ ਸਾਡੇ ਕੋਲ ਬੇਅੰਤ ਤਨ ਹੋਵੇ ਪਰ ਦਿਲ ਵਿੱਚ ਦਇਆ ਨਾ ਹੋਵੇ, ਉੱਚੀ ਡਿਗਰੀ ਹੋਵੇ ਪਰ ਚਰਿੱਤਰ ਉੱਚਾ ਨਾ ਹੋਵੇ, ਸ਼ੋਹਰਤ ਹੋਵੇ ਪਰ ਸੇਵਾ ਭਾਵਨਾ ਨਾ ਹੋਵੇ, ਤਾਂ ਅਜਿਹੀ ਤਰੱਕੀ ਅਧੂਰੀ ਹੈ। ਸਮਾਜ ਦੀ ਅਸਲ ਉੱਨਤੀ ਸਿਰਫ ਇਮਾਰਤਾਂ, ਸੜਕਾਂ ਜਾਂ ਮਸ਼ੀਨਾਂ ਨਾਲ ਨਹੀਂ ਹੁੰਦੀ, ਸਗੋਂ ਚੰਗੇ ਚਰਿੱਤਰ ਵਾਲੇ ਇਨਸਾਨਾਂ ਨਾਲ ਹੁੰਦੀ ਹੈ। ਸਾਥੀਓ, ਛੋਟੀ ਆਦਤਾਂ ਵੱਡੇ ਬਦਲਾਵ ਦੀ ਨੀਂਹ ਹਨ। ਹਰ ਵੱਡਾ ਬਦਲਾਵ ਇੱਕ ਛੋਟੇ ਕਦਮ ਨਾਲ ਸ਼ੁਰੂ ਹੁੰਦਾ ਹੈ। ਇੱਕ ਬੀਜ ਤੋਂ ਵਿਸ਼ਾਲ ਰੁੱਖ ਬਣਦਾ ਹੈ, ਇੱਕ ਬੂੰਦ ਬੂੰਦ ਮਿਲ ਕੇ ਸਮੁੰਦਰ ਬਣਦਾ ਹੈ, ਇੱਕ ਇੱਕ ਇੱਟ ਨਾਲ ਮਹਾਨ ਇਮਾਰਤ ਤਿਆਰ ਹੁੰਦੀ ਹੈ। ਇਸ ਤਰ੍ਹਾਂ ਇੱਕ ਮਹਾਨ ਇਨਸਾਨ ਵੀ ਇੱਕ ਦਿਨ ਵਿੱਚ ਨਹੀਂ ਬਣਦਾ, ਉਸਦਾ ਚਰਿੱਤਰ ਰੋਜ਼ਾਨਾ ਦੀਆਂ ਛੋਟੀਆਂ ਆਦਤਾਂ ਨਾਲ ਬਣਦਾ ਹੈ। ਸਵੇਰੇ ਸਮੇਂ

ਸਿਰ ਉੱਠਣਾ, ਮਾਪਿਆਂ ਦਾ ਸਤਿਕਾਰ ਕਰਨਾ, ਅਧਿਆਪਕਾਂ ਦੀ ਗੱਲ ਧਿਆਨ ਨਾਲ ਸੁਣਨਾ, ਸੱਚ ਬੋਲਣਾ, ਆਪਣਾ ਕੰਮ ਇਮਾਨਦਾਰੀ ਨਾਲ ਕਰਨਾ, ਲੋੜਵੰਦ ਦੀ ਮਦਦ ਕਰਨਾ, ਵਾਤਾਵਰਣ ਦਾ ਧਿਆਨ ਰੱਖਣਾ, ਗੁੱਸੇ ਦੀ ਥਾਂ ਧੀਰਜ ਰੱਖਣਾ, ਇਹ ਸਭ ਛੋਟੀਆਂ ਛੋਟੀਆਂ ਆਦਤਾਂ ਲੱਗਦੀਆਂ ਹਨ, ਪਰ ਇਹ ਆਦਤਾਂ ਮਨੁੱਖ ਦੀ ਸ਼ਖਸੀਅਤ ਨੂੰ ਮਹਾਨ ਬਣਾਉਂਦੀਆਂ ਹਨ। ਕਈ ਲੋਕ ਸੋਚਦੇ ਹਨ ਕਿ ਉਹ ਦੁਨੀਆ ਨੂੰ ਬਦਲਣਗੇ, ਪਰ ਉਹ ਭੁੱਲ ਜਾਂਦੇ ਹਨ ਕਿ ਦੁਨੀਆ ਦੀ ਸ਼ੁਰੂਆਤ ਆਪਣੇ ਆਪ ਤੋਂ ਹੁੰਦੀ ਹੈ। ਜਦੋਂ ਇੱਕ ਵਿਅਕਤੀ ਆਪਣੇ ਵਿਹਾਰ ਵਿੱਚ ਸੁਧਾਰ ਲਿਆਉਂਦਾ ਹੈ ਤਾਂ ਉਸ ਦਾ ਪ੍ਰਭਾਵ ਪਰਿਵਾਰ ਉੱਤੇ ਪੈਂਦਾ ਹੈ, ਪਰਿਵਾਰ ਤੋਂ ਸਮਾਜ ਬਦਲਦਾ ਹੈ ਅਤੇ ਸਮਾਜ ਤੋਂ ਦੇਸ਼। ਇਸ ਲਈ ਜੇ ਅਸੀਂ

ਕਈ ਲੋਕ ਸੋਚਦੇ ਹਨ ਕਿ ਉਹ ਦੁਨੀਆ ਨੂੰ ਬਦਲਣਗੇ, ਪਰ ਉਹ ਭੁੱਲ ਜਾਂਦੇ ਹਨ ਕਿ ਦੁਨੀਆ ਦੀ ਸ਼ੁਰੂਆਤ ਆਪਣੇ ਆਪ ਤੋਂ ਹੁੰਦੀ ਹੈ। ਜਦੋਂ ਇੱਕ ਵਿਅਕਤੀ ਆਪਣੇ ਵਿਹਾਰ ਵਿੱਚ ਸੁਧਾਰ ਲਿਆਉਂਦਾ ਹੈ ਤਾਂ ਉਸ ਦਾ ਪ੍ਰਭਾਵ ਪਰਿਵਾਰ ਉੱਤੇ ਪੈਂਦਾ ਹੈ, ਪਰਿਵਾਰ ਤੋਂ ਸਮਾਜ ਬਦਲਦਾ ਹੈ ਅਤੇ ਸਮਾਜ ਤੋਂ ਦੇਸ਼। ਇਸ ਲਈ ਜੇ ਅਸੀਂ ਵੱਡਾ ਬਦਲਾਅ ਚਾਹੁੰਦੇ ਹਾਂ ਤਾਂ ਪਹਿਲਾਂ ਆਪਣੀਆਂ ਛੋਟੀਆਂ ਆਦਤਾਂ ਨੂੰ ਸੁਧਾਰਨਾ ਪਵੇਗਾ। ਸਾਥੀਓ, ਮਨੋਵਿਗਿਆਨੀ ਕਹਿੰਦੇ ਹਨ ਕਿ ਮਨੁੱਖ ਜੋ ਕੰਮ ਵਾਰ ਵਾਰ ਕਰਦਾ ਹੈ ਉਹੀ ਉਸਦੀ ਆਦਤ ਬਣ ਜਾਂਦਾ ਹੈ, ਅਤੇ ਆਦਤਾਂ ਮਿਲ ਕੇ ਉਸਦਾ ਚਰਿੱਤਰ ਤਿਆਰ ਕਰਦੀਆਂ ਹਨ। ਜੋ ਕੋਈ ਵਿਅਕਤੀ ਹਰ ਰੋਜ਼ ਸੱਚ ਬੋਲਦਾ ਹੈ ਤਾਂ ਸੱਚਾਈ ਉਸਦੀ ਪਛਾਣ ਬਣ ਜਾਂਦੀ ਹੈ। ਜੇ ਕੋਈ ਹਰ ਰੋਜ਼ ਸਮੇਂ ਦੀ ਕਦਰ ਕਰਦਾ ਹੈ ਤਾਂ ਸਮੇਂ ਪਾਬੰਦ ਹੋਣਾ ਉਸਦੀ ਸ਼ਖਸੀਅਤ ਦਾ ਹਿੱਸਾ ਬਣ ਜਾਂਦਾ ਹੈ। ਜੋ ਕੋਈ ਹਰ ਰੋਜ਼ ਦੂਜਿਆਂ ਦੀ ਮਦਦ ਕਰਦਾ ਹੈ ਤਾਂ ਦਇਆ ਅਤੇ ਸੇਵਾ ਉਸੇ ਸੁਭਾਅ ਦਾ ਹਿੱਸਾ ਬਣ ਜਾਂਦੀਆਂ ਹਨ। ਇਸੇ ਤਰ੍ਹਾਂ ਜੇ ਕੋਈ ਹਰ ਰੋਜ਼ ਝੂਠ ਬੋਲਦਾ ਹੈ, ਆਲਸ ਕਰਦਾ ਹੈ ਜਾਂ ਦੂਜਿਆਂ ਨੂੰ ਦੁੱਖ ਪਹੁੰਚਾਉਂਦਾ ਹੈ ਤਾਂ ਹੌਲੀ ਹੌਲੀ ਇਹ ਗੁਣ ਵੀ ਉਸਦੇ ਚਰਿੱਤਰ ਦਾ ਹਿੱਸਾ ਬਣ ਜਾਂਦੇ ਹਨ। ਇਸ ਲਈ ਸਾਡਾ ਭਵਿੱਖ ਕਿਸੇ ਇੱਕ ਵੱਡੇ ਫੈਸਲੇ ਨਾਲ ਨਹੀਂ, ਸਗੋਂ ਹਰ ਰੋਜ਼ ਕੀਤੀਆਂ ਛੋਟੀਆਂ ਚੋਣਾਂ ਨਾਲ ਬਣਦਾ ਹੈ। ਸਾਥੀਓ, ਚੰਗਾ ਇਨਸਾਨ ਬਣਨਾ ਕਿਉਂ ਜ਼ਰੂਰੀ ਹੈ? ਕਿਉਂਕਿ ਅੱਜ ਦੀ ਦੁਨੀਆ ਵਿੱਚ ਹਰ ਕੋਈ ਸਫਲ ਹੋਣਾ ਚਾਹੁੰਦਾ ਹੈ। ਕੋਈ ਡਾਕਟਰ ਬਣਨਾ ਚਾਹੁੰਦਾ ਹੈ, ਕੋਈ ਇੰਜੀਨੀਅਰ, ਕੋਈ IAS ਅਧਿਕਾਰੀ, ਕੋਈ ਉਪਯੋਗਪਤੀ, ਕੋਈ ਮਸ਼ਹੂਰ ਕਲਾਕਾਰ, ਇਹ ਸਭ ਚੰਗੀਆਂ ਇੱਛਾਵਾਂ ਹਨ। ਪਰ ਇੱਕ ਸਵਾਲ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਮੈਂ ਸਭ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਬਣਨਾ ਚਾਹੁੰਦਾ ਹਾਂ? ਕਿਉਂਕਿ ਜੋ ਇੱਕ ਡਾਕਟਰ ਕੋਲ ਦਇਆ ਨਹੀਂ ਤਾਂ ਉਹ ਸਿਰਫ ਇਲਾਜ ਕਰੇਗਾ, ਸੇਵਾ ਨਹੀਂ। ਜੋ ਇੱਕ ਅਧਿਆਪਕ ਕੋਲ ਪਿਆਰ ਨਹੀਂ ਤਾਂ ਉਹ ਸਿਰਫ ਪਾਠ ਪੜਾਵੇਗਾ, ਜੀਵਨ ਨਹੀਂ ਸਵਾਰੇਗਾ। ਜੋ ਇੱਕ ਅਧਿਕਾਰੀ ਕੋਲ ਇਮਾਨਦਾਰੀ ਨਹੀਂ ਤਾਂ ਉਹ ਸਿਰਫ ਅਹੁਦੇ 'ਤੇ ਬੈਠੇਗਾ, ਇਨਸਾਫ ਨਹੀਂ ਕਰੇਗਾ। ਇਸ ਲਈ ਹਰ ਪੈਸੇ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਬਣਨਾ ਬਹੁਤ ਜ਼ਰੂਰੀ ਹੈ। ਚੰਗਾ ਇਨਸਾਨ ਉਹ ਨਹੀਂ ਜਿਸ ਕੋਲ ਸਭ ਤੋਂ ਵੱਧ ਧਨ ਹੋਵੇ, ਚੰਗਾ ਇਨਸਾਨ ਉਹ ਵੀ ਨਹੀਂ ਜਿਸ ਦੀ ਸਭ ਤੋਂ ਵੱਧ ਪ੍ਰਸਿੱਧੀ ਹੋਵੇ। ਚੰਗਾ ਇਨਸਾਨ ਉਹ ਹੁੰਦਾ ਹੈ ਜੋ ਸੱਚ ਬੋਲਦਾ ਹੈ, ਜੋ ਆਪਣੇ ਵਾਅਦੇ ਨਿਭਾਉਂਦਾ ਹੈ, ਜੋ ਹਰ ਮਨੁੱਖ ਨਾਲ ਸਤਿਕਾਰ ਨਾਲ ਪੇਸ਼ ਆਉਂਦਾ ਹੈ, ਜੋ ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ ਹੁੰਦਾ ਹੈ, ਜੋ ਲੋੜਵੰਦ ਦੀ ਮਦਦ ਕਰਦਾ ਹੈ, ਜੋ ਆਪਣੀ ਸਫਲਤਾ ਨਾਲੋਂ ਵੱਧ ਆਪਣੇ ਚਰਿੱਤਰ ਦੀ ਚਿੰਤਾ ਕਰਦਾ ਹੈ, ਅਤੇ ਜੇ ਉਹ ਕਿਸੇ ਨਾਲ ਨਫ਼ਰਤ ਨਹੀਂ ਸਗੋਂ ਪਿਆਰ ਅਤੇ ਹਮਦਰਦੀ ਨਾਲ ਪੇਸ਼ ਆਉਂਦਾ ਹੈ। ਐਸੇ ਲੋਕ ਸ਼ਾਇਦ ਹਮੇਸ਼ਾ ਸਭ ਤੋਂ ਅਮੀਰ ਨਾ ਹੋਣ, ਪਰ ਉਹ ਸਮਾਜ ਦੇ ਸਭ ਤੋਂ ਕੀਮਤੀ ਲੋਕ ਹੁੰਦੇ ਹਨ। ਸਾਥੀਓ, ਕਹਿੰਦੇ ਹਨ ਕਿ ਇਤਿਹਾਸ ਵਿੱਚ ਬਹੁਤ ਸਾਰੇ ਅਮੀਰ ਲੋਕ ਹੋਏ ਹਨ ਜਿਨ੍ਹਾਂ ਦਾ ਨਾਮ ਸਮੇਂ ਦੇ ਨਾਲ ਭੁੱਲ ਗਿਆ, ਪਰ ਜਿਨ੍ਹਾਂ ਲੋਕਾਂ ਨੇ ਮਨੁੱਖਤਾ ਦੀ ਸੇਵਾ ਕੀਤੀ ਉਹ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ। ਲੋਕ ਕਿਸੇ ਦੀ ਦੌਲਤ ਨੂੰ ਕੁਝ ਸਮੇਂ ਲਈ ਯਾਦ ਰੱਖਦੇ ਹਨ, ਪਰ ਉਸਦੀ ਦਇਆ, ਪਿਆਰ ਅਤੇ ਸੇਵਾ ਨੂੰ ਪੀੜ੍ਹੀਆਂ ਤੱਕ ਯਾਦ ਰੱਖਦੇ ਹਨ। ਇਸ ਲਈ ਮਨੁੱਖ ਦਾ ਸਭ ਤੋਂ ਵੱਡਾ ਧਨ ਉਸਦਾ ਬੈਂਕ ਬੈਲੈਂਸ ਨਹੀਂ, ਸਗੋਂ ਉਸਦਾ ਚੰਗਾ ਚਰਿੱਤਰ ਅਤੇ ਇਨਸਾਨੀਅਤ ਹੁੰਦੀ ਹੈ। ਸਾਥੀਓ, ਛੋਟੀ ਆਦਤਾਂ ਹੀ ਮਨੁੱਖ ਦੇ ਚਰਿੱਤਰ ਦੀ ਨੀਂਹ ਹੁੰਦੀਆਂ ਹਨ। ਹਰ ਰੋਜ਼ ਦੇ ਛੋਟੇ ਛੋਟੇ ਨੇਕ ਕੰਮ ਇੱਕ ਮਹਾਨ ਸ਼ਖਸੀਅਤ ਦਾ ਨਿਰਮਾਣ ਕਰਦੇ ਹਨ। ਚੰਗਾ ਇਨਸਾਨ ਬਣਨਾ ਕਿਸੇ ਦੀ ਵੀ ਪੈਸੇ ਜਾਂ ਸਫਲਤਾ ਨਾਲੋਂ ਵੱਧ ਮਹੱਤਵਪੂਰਨ ਹੈ, ਕਿਉਂਕਿ ਇਨਸਾਨ ਹੀ ਅਸਲ ਪਛਾਣ ਉਸਦੇ ਤਨ, ਅਹੁਦੇ ਜਾਂ ਮਿਹਨਤ ਨਾਲ ਨਹੀਂ, ਸਗੋਂ ਉਸਦੇ ਚਰਿੱਤਰ, ਦਇਆ ਅਤੇ ਮਨੁੱਖਤਾ ਨਾਲ ਹੁੰਦੀ ਹੈ। ਸਾਥੀਓ, ਕਹਿੰਦੇ ਨੇ ਕਿ ਦਇਆ ਅਤੇ ਮਨੁੱਖਤਾ ਦੀ ਅਹਿਮੀਅਤ ਮਨੁੱਖ ਨੂੰ ਹੀ ਮਹਾਨ ਬਣਾਉਂਦੀ ਹੈ। ਜਦੋਂ ਅਸੀਂ ਦਇਆ ਸ਼ਬਦ ਸੁਣਦੇ ਹਾਂ ਤਾਂ ਸਾਡੇ ਮਨ ਵਿੱਚ ਇੱਕ ਐਸਾ ਵਿਅਕਤੀ ਆਉਂਦਾ ਹੈ ਜੋ ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਹੈ। ਦਇਆ ਸਿਰਫ ਇੱਕ ਭਾਵਨਾ ਨਹੀਂ, ਸਗੋਂ ਇੱਕ ਐਸਾ ਜੀਵਨ ਮੂਲ ਹੈ ਜੋ ਮਨੁੱਖ ਨੂੰ ਸੱਚੇ ਅਰਥਾਂ ਵਿੱਚ ਇਨਸਾਨ ਬਣਾਉਂਦਾ ਹੈ। ਜਿਸ ਦਿਲ ਵਿੱਚ ਦਇਆ ਨਹੀਂ, ਉਹ ਭਾਵੇਂ ਬਹੁਤ ਪੜ੍ਹਿਆ ਲਿਖਿਆ ਹੋਵੇ, ਬਹੁਤ ਧਨਵਾਨ ਹੋਵੇ ਜਾਂ ਬਹੁਤ ਤਾਕਤਵਰ ਹੋਵੇ, ਪਰ ਉਸਦਾ ਜੀਵਨ ਅਧੂਰਾ ਰਹਿ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ, ਮਨੁੱਖ ਨੇ ਅੰਤਰਿਕਸ਼ ਤੱਕ ਯਾਤਰਾ ਕਰ ਲਈ ਹੈ, ਦੁਨੀਆ ਨੂੰ ਇੱਕ ਕਲਿੱਕ ਦੀ ਦੂਰੀ 'ਤੇ ਲਿਆ ਦਿੱਤਾ ਹੈ। ਪਰ ਜੇ ਮਨੁੱਖ ਦੇ ਦਿਲ ਵਿੱਚ ਦਇਆ ਅਤੇ ਹਮਦਰਦੀ ਘਟਦੀ ਜਾਵੇ ਤਾਂ ਇਹ ਤਰੱਕੀ ਮਨੁੱਖਤਾ ਲਈ ਕੋਈ ਅਸਲ ਅਰਥ ਨਹੀਂ ਰੱਖਦੀ। ਕਹਿੰਦੇ ਨੇ ਕਿ ਗਿਆਨ ਮਨੁੱਖ ਨੂੰ ਬੁੱਧੀਮਾਨ ਬਣਾਉਂਦਾ ਹੈ, ਪਰ ਦਇਆ ਉਸਨੂੰ ਮਹਾਨ ਬਣਾਉਂਦੀ ਹੈ। ਸਾਥੀ, ਬਹੁਤ ਸਾਰੇ ਲੋਕ ਸਮਝਦੇ ਹਨ ਕਿ ਦਇਆ ਦਾ ਮਤਲਬ ਸਿਰਫ ਗਰੀਬਾਂ ਨੂੰ ਪੈਸੇ ਦੇਣਾ ਹੈ, ਪਰ ਅਸਲ ਵਿੱਚ ਦਇਆ ਦਾ ਅਰਥ ਇਸ ਤੋਂ ਕਈ ਗੁਣਾ ਵੱਡਾ ਹੈ। ਦਇਆ ਦਾ ਅਰਥ ਹੁੰਦਾ ਹੈ ਕਿਸੇ ਰੋਂਦੇ ਹੋਏ ਮਨੁੱਖ ਨੂੰ ਦਿਲਾਸਾ ਦੇਣਾ, ਭੁੱਖੇ ਹੋਏ ਨੂੰ ਭੋਜਨ ਦੇਣਾ, ਬਿਮਾਰ ਦੀ ਸੇਵਾ ਕਰਨੀ, ਬਜ਼ੁਰਗਾਂ ਦਾ ਆਦਰ ਕਰਨਾ, ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਉਣਾ, ਜਾਨਵਰਾਂ ਨਾਲ ਕਠੋਰਤਾ ਨਾ ਕਰਨੀ, ਕਿਸੇ ਦੀ ਗਲਤੀ ਨੂੰ ਮਾਫ਼ ਕਰਨਾ, ਦੂਜਿਆਂ ਦੀ ਮਦਦ ਕਰਨਾ ਬਿਨਾਂ ਕਿਸੇ ਲਾਭ ਦੀ ਉਮੀਦ ਕੀਤੇ। ਇਸੇ ਤਰ੍ਹਾਂ ਦਇਆ ਸਿਰਫ ਇੱਕ ਕੰਮ ਨਹੀਂ, ਸਗੋਂ ਸੋਚਣ ਦਾ ਇੱਕ ਢੰਗ ਹੈ। ਸਾਥੀਓ, ਦੁਨੀਆ ਵਿੱਚ ਕਈ ਧਰਮ ਹਨ,

ਤੇ ਹਰ ਧਰਮ ਮਨੁੱਖ ਨੂੰ ਚੰਗੀ ਕਰਮ ਕਰਨ ਦੀ ਸਿੱਖਿਆ ਦਿੰਦਾ ਹੈ। ਪਰ ਹਰ ਧਰਮ ਦੀ ਜੜ ਇੱਕੋ ਹੈ, ਮਨੁੱਖਤਾ। ਜੇ ਕੋਈ ਵਿਅਕਤੀ ਰੋਜ਼ ਅਰਦਾਸ ਕਰੇ, ਪਾਠ ਕਰੇ, ਮੰਦਰ, ਗੁਰਦੁਆਰੇ, ਮਸਜਿਦ ਜਾਂ ਚਰਚ ਜਾਵੇ, ਪਰ ਉਸਦੇ ਵਿਹਾਰ ਵਿੱਚ ਪਿਆਰ ਨਾ ਹੋਵੇ, ਦਇਆ ਨਾ ਹੋਵੇ ਅਤੇ ਦੂਜਿਆਂ ਲਈ ਸਤਿਕਾਰ ਨਾ ਹੋਵੇ, ਤਾਂ ਉਸਦੀ ਧਾਰਮਿਕਤਾ ਅਧੂਰੀ ਹੁੰਦੀ ਹੈ। ਅਸਲ ਧਰਮ ਉਹ ਹੈ ਜੋ ਭੁੱਖੇ ਨੂੰ ਰੋਟੀ ਦੇਵੇ, ਪਿਆਸੇ ਨੂੰ ਪਾਣੀ ਦੇਵੇ, ਰੋਂਦੇ ਨੂੰ ਹੌਂਸਲਾ ਦੇਵੇ, ਨਿਰਾਸ਼ ਮਨੁੱਖ ਦੇ ਚਿਹਰੇ 'ਤੇ ਮੁਸਕਾਨ ਲਿਆਵੇ। ਇਸ ਲਈ ਮਨੁੱਖਤਾ ਨੂੰ ਹਰ ਧਰਮ ਤੋਂ ਉੱਚਾ ਸਥਾਨ ਦਿੱਤਾ ਜਾਂਦਾ ਹੈ। ਸਾਥੀਓ, ਅਸੀਂ ਅਕਸਰ ਸੋਚਦੇ ਹਾਂ ਕਿ ਸਮਾਜ ਨੂੰ ਬਦਲਣ ਲਈ ਬਹੁਤ ਵੱਡੇ ਕੰਮ ਕਰਨੇ ਪੈਣਗੇ, ਪਰ ਅਸਲ ਬਦਲਾਵ ਤਾਂ ਛੋਟੇ ਛੋਟੇ ਨੇਕ ਕੰਮਾਂ ਨਾਲ ਹੀ ਸ਼ੁਰੂ ਹੁੰਦਾ ਹੈ। ਯਾਨੀ ਕਿ ਇੱਕ ਕਿਸੇ ਮੁਸਕਾਨ ਕਿਸੇ ਉਦਾਸ ਮਨੁੱਖ ਦਾ ਦਿਨ ਬਦਲ ਸਕਦੀ ਹੈ। ਇੱਕ ਮਿੱਠਾ ਬੋਲ ਕਿਸੇ ਟੁੱਟੇ ਹੋਏ ਦਿਲ ਨੂੰ ਹੌਸਲਾ ਦੇ ਸਕਦਾ ਹੈ। ਇੱਕ ਰੁੱਖ ਲਗਾਉਣਾ ਆਉਣ ਵਾਲੀ ਪੀੜ੍ਹੀਆਂ ਲਈ ਵਰਦਾਨ ਬਣ ਸਕਦਾ ਹੈ। ਇੱਕ ਕਿਤਾਬ ਦਾਨ ਕਰਨਾ ਕਿਸੇ ਬੱਚੇ ਦੀ ਜ਼ਿੰਦਗੀ ਬਦਲ ਸਕਦਾ ਹੈ। ਇੱਕ ਬੂੰਦ ਖੂਨ ਕਿਸੇ ਦੀ ਜਾਨ ਬਚਾ ਸਕਦਾ ਹੈ। ਇੱਕ ਸਹੀ ਸਲਾਹ ਕਿਸੇ ਨੂੰ ਗਲਤ ਰਸਤੇ 'ਤੇ ਵਾਪਸ ਲਿਆ ਸਕਦੀ ਹੈ। ਇਹ ਸਾਰੇ ਕੰਮ ਛੋਟੇ ਲੱਗਦੇ ਹਨ, ਪਰ ਉਹਨਾਂ ਦਾ ਪ੍ਰਭਾਵ ਬਹੁਤ ਵੱਡਾ ਹੁੰਦਾ ਹੈ। ਜਿਵੇਂ ਇੱਕ ਦੀਵਾ ਹਨੇਰੇ ਨੂੰ ਦੂਰ ਕਰਦਾ ਹੈ, ਉਸੇ ਤਰ੍ਹਾਂ ਇੱਕ ਨੇਕ ਕੰਮ ਸਮਾਜ ਵਿੱਚ ਉਮੀਦ ਦੀ ਰੋਸ਼ਨੀ ਫੈਲਾ ਸਕਦਾ ਹੈ। ਸਾਥੀਓ, ਦਇਆ ਸਿਰਫ ਵੱਡੇ ਮੌਕਿਆਂ 'ਤੇ ਹੀ ਨਹੀਂ, ਸਗੋਂ ਰੋਜ਼ਾਨਾ ਜੀਵਨ ਵਿੱਚ ਹੀ ਦਿਖਾਈ ਦਿੰਦੀ ਹੈ। ਜਦੋਂ ਇੱਕ ਵਿਦਿਆਰਥੀ ਆਪਣੇ ਕਮਜ਼ੋਰ ਸਾਥੀ ਦੀ ਪੜ੍ਹਾਈ ਵਿੱਚ ਮਦਦ ਕਰਦਾ ਹੈ, ਜਦੋਂ ਕੋਈ ਬੱਸ ਵਿੱਚ ਆਪਣੀ ਸੀਟ ਬਜ਼ੁਰਗ ਨੂੰ ਦੇ ਦਿੰਦਾ ਹੈ, ਜਦੋਂ ਕੋਈ ਰਾਹ ਭੁੱਲੇ ਹੋਏ ਵਿਅਕਤੀ ਨੂੰ ਸਹੀ ਰਸਤਾ ਦੱਸਦਾ ਹੈ, ਜਦੋਂ ਕੋਈ ਗੁੱਸੇ ਦੀ ਥਾਂ ਧੀਰਜ ਨਾਲ ਗੱਲ ਕਰਦਾ ਹੈ, ਜਦੋਂ ਕੋਈ ਗਲਤੀ ਕਰਨ ਵਾਲੇ ਨੂੰ ਬੇਇੱਜ਼ਤ ਕਰਨ ਦੇ ਬਜਾਏ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਸਾਰੇ ਕੰਮ ਦਇਆ ਦੇ ਹੀ ਰੂਪ ਹਨ। ਇਹ ਕੰਮ ਅਖਬਾਰਾਂ ਦੀਆਂ ਸੁਰਖੀਆਂ ਨਹੀਂ ਬਣਦੇ, ਪਰ ਇਹ ਸਮਾਜ ਨੂੰ ਸੁੰਦਰ ਬਣਾਉਂਦੇ ਹਨ। ਸਾਥੀਓ, ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਮਨੁੱਖ ਬਹੁਤ ਵਿਅਸਤ ਹੋ ਗਿਆ ਹੈ। ਹਰ ਕੋਈ ਆਪਣੀ ਸਫਲਤਾ, ਆਪਣੇ ਕੰਮ, ਆਪਣੀਆਂ ਸਮੱਸਿਆਵਾਂ ਵਿੱਚ ਇੰਨਾ ਉਲਝ ਗਿਆ ਹੈ ਕਿ ਕਈ ਵਾਰ ਉਸਨੂੰ ਦੂਜਿਆਂ ਦੇ ਦੁੱਖ ਦਾ ਅਹਿਸਾਸ ਹੀ ਨਹੀਂ ਹੁੰਦਾ। ਸੜਕ 'ਤੇ ਜ਼ਖਮੀ ਵਿਅਕਤੀ ਪਿਆ ਹੋਵੇ ਤਾਂ ਕੋਈ ਲੋਕ ਮਦਦ ਕਰਨ ਦੇ ਬਜਾਏ ਵੀਡੀਓ ਬਣਾਉਣ ਲਈ ਲੱਗ ਪੈਂਦੇ ਹਨ। ਕਈ ਵਾਰ ਤਾਂ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਕਲੀਫ਼ ਦੀ ਮਨੋਰੰਜਨ ਦਾ ਸਾਧਨ ਬਣ ਜਾਂਦੀ ਹੈ। ਇਹ ਸਥਿਤੀ ਬਹੁਤ ਚਿੰਤਾਜਨਕ ਹੈ। ਤਕਨਾਲੋਜੀ ਦਾ ਵਿਕਾਸ ਸਾਨੂੰ ਹੋਰ ਆਧੁਨਿਕ ਬਣਾ ਸਕਦਾ ਹੈ, ਪਰ ਜੇ ਸਾਡੇ ਦਿਲ ਵਿੱਚ ਸੰਵੇਦਨਾ ਖਤਮ ਹੋ ਜਾਵੇ ਤਾਂ ਅਸੀਂ ਅੰਦਰੋਂ ਗਰੀਬ ਹੋ ਜਾਂਦੇ ਹਾਂ। ਹਮਦਰਦੀ ਦਾ ਅਰਥ ਹੈ ਕਿਸੇ ਦੇ ਦੁੱਖ ਨੂੰ ਮਹਿਸੂਸ ਕਰਨਾ, ਦਇਆ ਦਾ ਅਰਥ ਹੈ ਉਸ ਦੁੱਖ ਨੂੰ ਘਟਾਉਣ ਲਈ ਕੁਝ ਕਰਨਾ। ਜੇ ਅਸੀਂ ਕਿਸੇ ਭੁੱਖੇ ਨੂੰ ਦੇਖ ਕੇ ਸਿਰਫ ਦੁੱਖ ਮਹਿਸੂਸ ਕਰੀਏ ਤਾਂ ਇਹ ਹਮਦਰਦੀ ਹੈ, ਪਰ ਜੇ ਅਸੀਂ ਉਸਨੂੰ ਭੋਜਨ ਦੇਈਏ ਤਾਂ ਇਹ ਦਇਆ ਹੈ। ਇਸ ਲਈ ਅਸਲ ਇਨਸਾਨੀਅਤ ਸਿਰਫ ਭਾਵਨਾਵਾਂ ਤੱਕ ਸੀਮਤ ਨਹੀਂ ਰਹਿੰਦੀ, ਉਹ ਕਰਮਾਂ ਵਿੱਚ ਵੀ ਦਿਖਾਈ ਦਿੰਦੀ ਹੈ। ਮਨੁੱਖਤਾ ਦਾ ਅਰਥ ਸਿਰਫ ਮਨੁੱਖਾਂ ਨਾਲ ਪਿਆਰ ਕਰਨਾ ਨਹੀਂ, ਸਾਨੂੰ ਜਾਨਵਰਾਂ, ਪੰਛੀਆਂ, ਰੁੱਖਾਂ ਅਤੇ ਕੁਦਰਤ ਨਾਲ ਵੀ ਦਇਆ ਦਾ ਵਿਹਾਰ ਕਰਨਾ ਚਾਹੀਦਾ ਹੈ। ਗਰਮੀਆਂ ਵਿੱਚ ਪੰਛੀਆਂ ਲਈ ਪਾਣੀ ਰੱਖਣਾ, ਭੁੱਖੇ ਜਾਨਵਰਾਂ ਨੂੰ ਰੋਟੀ ਦੇਣਾ, ਬੇਲੋੜੇ ਰੁੱਖ ਨਾ ਕੱਟਣਾ, ਵਾਤਾਵਰਣ ਨੂੰ ਸਾਫ਼ ਰੱਖਣਾ, ਇਹ ਸਭ ਹੀ ਮਨੁੱਖਤਾ ਦੇ ਹੀ ਰੂਪ ਹਨ। ਕੁਦਰਤ ਨਾਲ ਪਿਆਰ ਕਰਨ ਵਾਲਾ ਮਨੁੱਖ ਕਦੇ ਵੀ ਕਠੋਰ ਦਿਲ ਵਾਲਾ ਨਹੀਂ ਹੋ ਸਕਦਾ। ਸਾਥੀਓ, ਇੱਕ ਛੋਟੀ ਜਿਹੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਇੱਕ ਦਿਨ ਇੱਕ ਬੱਚਾ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ। ਰਸਤੇ ਵਿੱਚ ਉਸਨੇ ਇੱਕ ਬਜ਼ੁਰਗ ਵਿਅਕਤੀ ਨੂੰ ਭਾਰੀ ਥੈਲਾ ਚੁੱਕਦੇ ਵੇਖਿਆ। ਉਸਨੇ ਬਿਨਾਂ ਕਿਸੇ ਲਾਭ ਦੀ ਉਮੀਦ ਕੀਤੇ ਉਹ ਥੈਲਾ ਘਰ ਤੱਕ ਪਹੁੰਚਾ ਦਿੱਤਾ। ਬਜ਼ੁਰਗ ਨੇ ਕਿਹਾ, ਪੁੱਤਰ, ਤੂੰ ਮੇਰਾ ਬਹੁਤ ਵੱਡਾ ਕੰਮ ਕਰ ਦਿੱਤਾ ਹੈ। ਬੱਚਾ ਮੁਸਕਰਾ ਕੇ ਬੋਲਾ, ਮੈਂ ਤਾਂ ਸਿਰਫ ਆਪਣਾ ਫਰਜ਼ ਨਿਭਾਇਆ ਹੈ। ਉਸ ਦਿਨ ਬਜ਼ੁਰਗ ਦੇ ਚਿਹਰੇ ਦੀ ਮੁਸਕਾਨ ਨੇ ਉਸ ਬੱਚੇ ਨੂੰ ਜੋ ਖੁਸ਼ੀ ਦਿੱਤੀ ਉਹ ਕਿਸੇ ਇਨਾਮ ਨਾਲੋਂ ਵੀ ਵੱਡੀ ਸੀ। ਇਹੀ ਦਇਆ ਦਾ ਅਸਲ ਤਾਕਤ ਹੈ। ਜਦੋਂ ਅਸੀਂ ਦੂਜਿਆਂ ਦੀ ਮਦਦ ਕਰਦੇ ਹਾਂ ਤਾਂ ਸਿਰਫ ਉਹਨਾਂ ਦਾ ਹੀ ਨਹੀਂ, ਸਾਡਾ ਆਪਣਾ ਦਿਲ ਵੀ ਖੁਸ਼ੀ ਨਾਲ ਭਰ ਜਾਂਦਾ ਹੈ। ਸਾਥੀਓ, ਜੇ ਹਰ ਮਨੁੱਖ ਦੂਜਿਆਂ ਲਈ ਥੋੜ੍ਹੀ ਜਿਹੀ ਦਇਆ ਰੱਖੇ ਤਾਂ ਝਗੜੇ ਘੱਟ ਹੋਣਗੇ, ਨਫ਼ਰਤ ਘੱਟ ਹੋਵੇਗੀ, ਅਪਰਾਧ ਘੱਟ ਹੋਣਗੇ, ਇਕੱਲਾਪਣ ਘੱਟ ਹੋਵੇਗਾ ਅਤੇ ਸਮਾਜ ਵਿੱਚ ਆਪਸੀ ਵਿਸ਼ਵਾਸ ਵਧੇਗਾ। ਇਸ ਲਈ ਕਹਿੰਦੇ ਹਨ ਕਿ ਦਇਆ ਸਿਰਫ ਇੱਕ ਵਿਅਕਤੀ ਦਾ ਗੁਣ ਨਹੀਂ, ਸਗੋਂ ਪੂਰੇ ਸਮਾਜ ਦੀ ਖੁਸ਼ਹਾਲੀ ਦਾ ਆਧਾਰ ਹੈ। ਸਾਥੀਓ, ਦਇਆ ਅਤੇ ਮਨੁੱਖਤਾ ਦੇ ਸਭ ਤੋਂ ਕੀਮਤੀ ਗੁਣ ਹਨ। ਇਹ ਗੁਣ ਨਾ ਸਿਰਫ ਦੂਜਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਂਦੇ ਹਨ, ਸਗੋਂ ਸਾਡੇ ਆਪਣੇ ਚਰਿੱਤਰ ਨੂੰ ਵੀ ਉੱਚਾ ਕਰਦੇ ਹਨ। ਛੋਟੇ ਛੋਟੇ ਨੇਕ ਕੰਮ, ਮਿੱਠੇ ਬੋਲ, ਹਮਦਰਦੀ, ਮਾਫ਼ੀ, ਸਹਿਯੋਗ ਅਤੇ ਪਿਆਰ ਸਮਾਜ ਵਿੱਚ ਵੱਡੇ ਬਦਲਾਵ ਲਿਆ ਸਕਦੇ ਹਨ। ਜਦੋਂ ਅਸੀਂ ਦੂਜਿਆਂ ਦੇ ਦੁੱਖ ਨੂੰ ਆਪਣਾ ਸਮਝ ਕੇ ਮਦਦ ਕਰਦੇ ਹਾਂ
ਤਦੋਂ ਹੀ ਅਸੀਂ ਸੱਚੇ ਅਰਥਾਂ ਵਿੱਚ ਇਨਸਾਨ

ਕਹਾਉਣ ਦੇ ਯੋਗ ਬਣਦੇ ਹਾਂ। ਸਾਥੀਓ, ਸੇਵਾ ਭਾਵਨਾ ਹੀ ਸਭ ਤੋਂ ਬੜਾ ਧਰਮ ਹੈ। ਜੋ ਹੱਥ ਦੂਜਿਆਂ ਦੀ ਮਦਦ ਲਈ ਉੱਠਦੇ ਹਨ, ਉਹ ਪ੍ਰਾਰਥਨਾ ਲਈ ਜੁੜੇ ਹੱਥਾਂ ਨਾਲੋਂ ਵੀ ਵੱਧ ਪਵਿੱਤਰ ਹੁੰਦੇ ਹਨ। ਮਨੁੱਖੀ ਜੀਵਨ ਦਾ ਸਭ ਤੋਂ ਵੱਡਾ ਉਦੇਸ਼ ਸਿਰਫ ਆਪਣੇ ਲਈ ਜੀਣਾ ਨਹੀਂ, ਸਗੋਂ ਦੂਜਿਆਂ ਦੇ ਜੀਵਨ ਵਿੱਚ ਹੀ ਖੁਸ਼ੀ, ਉਮੀਦ ਅਤੇ ਸਹਾਰਾ ਬਣਨਾ ਹੈ। ਜੇ ਕੋਈ ਮਨੁੱਖ ਸਿਰਫ ਆਪਣੇ ਸੁੱਖ, ਆਪਣੇ ਪਰਿਵਾਰ, ਆਪਣੇ ਲਾਭ ਬਾਰੇ ਹੀ ਸੋਚਦਾ ਰਹੇ ਤਾਂ ਉਸਦਾ ਜੀਵਨ ਇੱਕ ਸੀਮਿਤ ਘੇਰੇ ਵਿੱਚ ਹੀ ਰਹਿ ਜਾਂਦਾ ਹੈ। ਪਰ ਜਦੋਂ ਉਹ ਆਪਣੇ ਆਪ ਤੋਂ ਉੱਪਰ ਉੱਠ ਕੇ ਦੂਜਿਆਂ ਦੀ ਭਲਾਈ ਬਾਰੇ ਸੋਚਦਾ ਹੈ, ਉਦੋਂ ਉਸਦੇ ਜੀਵਨ ਦਾ ਅਸਲ ਮਕਸਦ ਪੂਰਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹੀ ਸੋਚ ਸੇਵਾ ਭਾਵਨਾ ਹੈ। ਸੇਵਾ ਭਾਵਨਾ ਉਹ ਅਨਮੋਲ ਗੁਣ ਹੈ ਜੋ ਮਨੁੱਖ ਨੂੰ ਸਵਾਰਥ ਤੋਂ ਨਿਸ਼ਕਾਮਤਾ ਵੱਲ, ਆਪਣੇ ਹਿੱਤ ਦੇ ਸਮਾਜ ਦੇ ਹਿੱਤ ਵੱਲ ਅਤੇ ਸਿਰਫ ਸਫਲਤਾ ਤੋਂ ਅਸਲ ਮਹਾਨਤਾ ਵੱਲ ਲੈ ਜਾਂਦਾ ਹੈ। ਸੇਵਾ ਭਾਵਨਾ ਦਾ ਅਰਥ ਹੈ ਬਿਨਾਂ ਕਿਸੇ ਲਾਭ, ਪ੍ਰਸਿੱਧੀ ਜਾਂ ਇਨਾਮ ਦੀ ਉਮੀਦ ਕੀਤੇ ਦੂਜਿਆਂ ਦੀ ਭਲਾਈ ਲਈ ਕੰਮ ਕਰਨਾ। ਸੇਵਾ ਦਾ ਮਤਲਬ ਸਿਰਫ ਪੈਸਾ ਦਾਨ ਕਰਨਾ ਨਹੀਂ ਹੁੰਦਾ, ਸੇਵਾ ਤਾਂ ਸਮਾਂ ਦੇਣਾ ਵੀ ਹੈ, ਕਿਸੇ ਦੁਖੀ ਮਨੁੱਖ ਨੂੰ ਹੌਸਲਾ ਦੇਣਾ ਵੀ ਹੈ, ਬਿਮਾਰ ਦੀ ਦੇਖਭਾਲ ਕਰਨੀ ਵੀ ਹੈ, ਬੱਚਿਆਂ ਨੂੰ ਮੁਫ਼ਤ ਪੜ੍ਹਾਉਣਾ ਵੀ ਹੈ, ਕਿਸੇ ਅਨਪੜ੍ਹ ਨੂੰ ਲਿਖਣਾ ਪੜ੍ਹਨਾ ਸਿਖਾਉਣਾ ਵੀ ਹੈ, ਰੁੱਖ ਲਗਾਉਣਾ ਵੀ ਸੇਵਾ ਹੈ, ਖੂਨਦਾਨ ਕਰਨਾ ਵੀ ਸੇਵਾ ਹੈ, ਵਾਤਾਵਰਣ ਨੂੰ ਸਾਫ਼ ਰੱਖਣਾ ਵੀ ਸੇਵਾ ਹੈ, ਕਿਸੇ ਦੇ ਹੰਝੂ ਪੂੰਝਣਾ ਵੀ ਸੇਵਾ ਹੈ। ਇਸ ਲਈ ਸੇਵਾ ਦਾ ਖੇਤਰ ਬਹੁਤ ਵਿਸ਼ਾਲ ਹੈ। ਸਾਥੀ, ਦੁਨੀਆ ਦੇ ਸਾਰੇ ਧਰਮ ਮਨੁੱਖ ਨੂੰ ਪਿਆਰ, ਦਇਆ ਅਤੇ ਸਹਾਇਤਾ ਦੀ ਸਿੱਖਿਆ ਦਿੰਦੇ ਹਨ। ਅਸੀਂ ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਅਰਦਾਸ ਕਰਦੇ ਹਾਂ, ਪਾਠ ਕਰਦੇ ਹਾਂ, ਪੂਜਾ ਕਰਦੇ ਹਾਂ, ਇਹ ਸਭ ਮਨੁੱਖ ਨੂੰ ਆਤਮਿਕ ਸ਼ਾਂਤੀ ਦਿੰਦੇ ਹਨ। ਪਰ ਜੇ ਇਹ ਸਭ ਕਰਨ ਤੋਂ ਬਾਅਦ ਵੀ ਅਸੀਂ ਭੁੱਖੇ ਨੂੰ ਰੋਟੀ ਨਾ ਦੇਈਏ, ਦੁਖੀ ਦਾ ਦੁੱਖ ਨਾ ਸਮਝੀਏ ਅਤੇ ਲੋੜਵੰਦ ਦੀ ਮਦਦ ਨਾ ਕਰੀਏ ਤਾਂ ਸਾਡੀ ਧਾਰਮਿਕਤਾ ਅਧੂਰੀ ਰਹਿ ਜਾਂਦੀ ਹੈ। ਅਸਲ ਧਰਮ ਮਨੁੱਖ ਨੂੰ ਮਨੁੱਖ ਨਾਲ ਜੋੜਦਾ ਹੈ। ਅਸਲ ਧਰਮ ਮਨ ਵਿੱਚ ਦਇਆ ਪੈਦਾ ਕਰਦਾ ਹੈ। ਅਸਲ ਧਰਮ ਸਾਨੂੰ ਇਹ ਸਿਖਾਉਂਦਾ ਹੈ ਕਿ ਹਰ ਜੀਵ ਵਿੱਚ ਇੱਕੋ ਜਿਹੀ ਮਨੁੱਖਤਾ ਵਸਦੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਮਨੁੱਖ ਦੀ ਕੀਤੀ ਸੇਵਾ ਹੀ ਪਰਮਾਤਮਾ ਦੀ ਸਭ ਤੋਂ ਵੱਡੀ ਭਗਤੀ ਹੈ। ਕਹਿੰਦੇ ਹਨ ਕਿ ਨਿਸ਼ਕਾਮ ਸੇਵਾ ਦਾ ਮਤਲਬ ਹੈ ਬਿਨਾਂ ਕਿਸੇ ਸਵਾਰਥ 'ਤੇ ਕੀਤਾ ਗਿਆ ਨੇਕ ਕੰਮ। ਅੱਜ ਕਈ ਲੋਕ ਮਦਦ ਤਾਂ ਕਰਦੇ ਹਨ, ਪਰ ਬਦਲੇ ਵਿੱਚ ਨਾਮ, ਮਿਹਨਤ ਜਾਂ ਤਾਰੀਫ ਦੀ ਉਮੀਦ ਵੀ ਰੱਖਦੇ ਹਨ। ਪਰ ਸੱਚੀ ਸੇਵਾ ਉਹ ਹੈ ਜਿਸ ਵਿੱਚ ਮਨੁੱਖ ਸਿਰਫ ਇਹ ਸੋਚਦਾ ਹੈ ਕਿ ਕਿਸੇ ਦਾ ਭਲਾ ਹੋ ਜਾਵੇ। ਜਿਵੇਂ ਸੂਰਜ ਹਰ ਰੋਜ਼ ਬਿਨਾਂ ਕਿਸੇ ਉਮੀਦ ਦੇ ਰੋਸ਼ਨੀ ਦਿੰਦਾ ਹੈ, ਰੁੱਖ ਬਿਨਾਂ ਕਿਸੇ ਲਾਭ ਦੀ ਉਮੀਦ 'ਤੇ ਫਲ ਅਤੇ ਛਾਂ ਦਿੰਦੇ ਹਨ, ਨਦੀਆਂ ਸਭ ਲਈ ਇੱਕੋ ਜਿਹਾ ਪਾਣੀ ਵਗਾਉਂਦੀਆਂ ਹਨ, ਕੁਦਰਤ ਸਾਨੂੰ ਸਿਖਾਉਂਦੀ ਹੈ ਕਿ ਦੇਣਾ ਹੀ ਜੀਵਨ ਸਭ ਤੋਂ ਵੱਡੀ ਖੂਬਸੂਰਤੀ ਹੈ। ਇਸੇ ਤਰ੍ਹਾਂ ਨਿਸ਼ਕਾਮ ਸੇਵਾ ਕਰਨ ਵਾਲਾ ਮਨੁੱਖ ਆਪਣੇ ਕਰਮਾਂ ਨਾਲ ਸਮਾਜ ਨੂੰ ਰੋਸ਼ਨ ਕਰਦਾ ਹੈ। ਅਸੀਂ ਅਕਸਰ ਸੋਚਦੇ ਹਾਂ ਕਿ ਸੇਵਾ ਕਰਨ ਲਈ ਕਿਸੇ ਵੱਡੀ ਸੰਸਥਾ ਨਾਲ ਜੁੜਨਾ ਪਵੇਗਾ, ਪਰ ਸੱਚਾਈ ਇਹ ਹੈ ਕਿ ਸੇਵਾ ਦੀ ਸ਼ੁਰੂਆਤ ਘਰ ਤੋਂ ਹੀ ਹੁੰਦੀ ਹੈ। ਜਿਵੇਂ ਕਿ ਮਾਪਿਆਂ ਦਾ ਸਤਿਕਾਰ ਕਰਨਾ, ਦਾਦਾ ਦਾਦੀ ਦੀ ਸੇਵਾ ਕਰਨੀ, ਘਰ ਦੇ ਕੰਮਾਂ ਵਿੱਚ ਹੱਥ ਵਟਾਉਣਾ, ਬਿਮਾਰ ਪਰਿਵਾਰਕ ਮੈਂਬਰ ਦੀ ਦੇਖਭਾਲ ਕਰਨੀ, ਛੋਟੇ ਭੈਣ ਭਰਾਵਾਂ ਦੀ ਮਦਦ ਕਰਨੀ, ਇਹ ਸਾਰੇ ਸੇਵਾ ਦੇ ਹੀ ਰੂਪ ਹਨ। ਜੋ ਵਿਅਕਤੀ ਆਪਣੇ ਘਰ ਵਿੱਚ ਸੇਵਾ ਕਰਨਾ ਸਿੱਖ ਲੈਂਦਾ ਹੈ, ਉਹ ਸਮਾਜ ਵਿੱਚ ਵੀ ਇੱਕ ਜ਼ਿੰਮੇਵਾਰ ਨਾਗਰਿਕ ਬਣਦਾ ਹੈ। ਸਕੂਲ ਸਿਰਫ ਪੜ੍ਹਾਈ ਦੀ ਥਾਂ ਨਹੀਂ ਹੁੰਦਾ, ਇੱਥੇ ਬੱਚੇ ਜੀਵਨ ਜਿਉਣ ਦੀ ਕਲਾ ਵੀ ਸਿੱਖਦੇ ਹਨ। ਜੋ ਇੱਕ ਵਿਦਿਆਰਥੀ ਆਪਣੇ ਕਮਜ਼ੋਰ ਦੋਸਤ ਨੂੰ ਪੜ੍ਹਾਈ ਵਿੱਚ ਮਦਦ ਕਰਦਾ ਹੈ ਤਾਂ ਇਹ ਵੀ ਸੇਵਾ ਹੈ। ਜੋ ਕੋਈ ਵਿਦਿਆਰਥੀ ਸਕੂਲ ਨੂੰ ਸਾਫ਼ ਰੱਖਣ ਲਈ ਯੋਗਦਾਨ ਪਾਉਂਦਾ ਹੈ ਤਾਂ ਇਹ ਵੀ ਸੇਵਾ ਹੈ। ਜੋ ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਸਹਿਪਾਠੀਆਂ ਦਾ ਸਤਿਕਾਰ ਕਰਦਾ ਹੈ ਤਾਂ ਇਹ ਵੀ ਸੇਵਾ ਭਾਵਨਾ ਦਾ ਪ੍ਰਗਟਾਵਾ ਹੈ। ਸਕੂਲਾਂ ਵਿੱਚ ਰੁੱਖ ਲਗਾਉਣ ਦੀਆਂ ਮੁਹਿੰਮਾਂ, ਖੂਨਦਾਨ ਕੈਂਪਾਂ ਬਾਰੇ ਜਾਗਰੂਕਤਾ, ਸਫਾਈ ਅਭਿਆਨ ਅਤੇ ਸਮਾਜਿਕ ਸੇਵਾ ਅਤੇ ਪ੍ਰੋਗਰਾਮ ਬੱਚਿਆਂ ਵਿੱਚ ਮਨੁੱਖਤਾ ਦੇ ਬੀਜ ਬੀਜਦੇ ਹਨ। ਸਮਾਜ ਵਿੱਚ ਐਸੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ। ਕੋਈ ਆਰਥਿਕ ਤੌਰ 'ਤੇ ਕਮਜ਼ੋਰ ਹੈ, ਕੋਈ ਇਕੱਲਾ ਹੈ, ਕੋਈ ਬਿਮਾਰ ਹੈ, ਕੋਈ ਅਨਾਥ ਹੈ, ਕੋਈ ਪੜ੍ਹਨਾ ਚਾਹੁੰਦਾ ਹੈ ਪਰ ਸਾਧਨ ਨਹੀਂ ਹਨ। ਜਿਸ ਸਮਾਜ ਦਾ ਹਰ ਵਿਅਕਤੀ ਆਪਣੀ ਸਮਰਥਾ ਅਨੁਸਾਰ ਥੋੜ੍ਹੀ ਜਿਹੀ ਸੇਵਾ ਕਰੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਘੱਟ ਹੋ ਸਕਦੀਆਂ ਹਨ। ਇੱਕ ਵਿਅਕਤੀ ਸਭ ਕੁਝ ਨਹੀਂ ਬਦਲ ਸਕਦਾ, ਪਰ ਹਰ ਵਿਅਕਤੀ ਕੁਝ ਨਾ ਕੁਝ ਜ਼ਰੂਰ ਬਦਲ ਸਕਦਾ ਹੈ। ਸਾਥੀਓ, ਇਤਿਹਾਸ ਵਿੱਚ ਅਨੇਕਾਂ ਮਹਾਨ ਵਿਅਕਤੀਆਂ ਨੂੰ ਸੇਵਾ ਦਾ ਮਹੱਤਵ ਸਮਝਿਆ ਹੈ। ਉਹਨਾਂ ਦੀ ਮਹਾਨਤਾ ਸਿਰਫ ਇਸ ਲਈ ਨਹੀਂ ਸੀ ਕਿ ਉਹ ਬਹੁਤ ਗਿਆਨਵਾਨ ਸਨ, ਸਗੋਂ ਇਸ ਲਈ ਸੀ ਕਿ ਉਹਨਾਂ ਨੇ ਆਪਣਾ ਜੀਵਨ ਦੂਜੇ ਦੀ ਭਲਾਈ ਲਈ ਸਮਰਪਿਤ ਕੀਤਾ। ਉਹਨਾਂ ਨੇ ਸਾਨੂੰ ਸਿਖਾਇਆ ਕਿ ਮਨੁੱਖ ਦੀ ਅਸਲ ਕੀਮਤ ਉਸਦੀ ਦੌਲਤ ਜਾਂ ਅਹੁਦੇ ਨਾਲ ਨਹੀਂ, ਸਗੋਂ ਉਸਦੇ ਨੇਕ ਕਰਮਾਂ ਨਾਲ ਮਾਪੀ ਜਾਂਦੀ ਹੈ। ਉਹਨਾਂ ਦੇ ਜੀਵਨ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ ਕਿ ਹਰ ਵਿਅਕਤੀ, ਭਾਵੇਂ ਉਹ ਕਿੰਨਾ ਵੀ ਆਮ ਕਿਉਂ ਨਾ ਹੋਵੇ, ਆਪਣੀ ਸੇਵਾ ਨਾਲ ਸਮਾਜ ਵਿੱਚ ਅਸਾਧਾਰਨ ਬਦਲਾਵ ਲਿਆ ਸਕਦਾ ਹੈ। ਸਾਥੀ, ਨੌਜਵਾਨਾਂ ਦੀ ਗੱਲ ਕਰੀਏ ਤਾਂ ਅੱਜ ਦੇ ਨੌਜਵਾਨ ਕੱਲ੍ਹ ਦਾ ਭਵਿੱਖ ਹਨ। ਉਹਨਾਂ ਕੋਲ ਊਰਜਾ ਹੈ, ਨਵੀਂ ਸੋਚ ਹੈ, ਨਵੀਆਂ ਸੰਭਾਵਨਾ ਹਨ। ਜੇ ਉਹ ਆਪਣਾ ਕੁਝ ਸਮਾਂ ਸਮਾਜ ਸੇਵਾ ਲਈ ਕੱਢਣ,

ਬਜ਼ੁਰਗ ਆਸ਼ਰਮ ਵਿੱਚ ਜਾਣ, ਅਨਾਥ ਬੱਚਿਆਂ ਨੂੰ ਪੜ੍ਹਾਉਣ, ਵਾਤਾਵਰਨ ਦੀ ਰੱਖਿਆ ਲਈ ਰੁੱਖ ਲਗਾਉਣ, ਸਫਾਈ ਮੁਹਿੰਮਾਂ ਵਿੱਚ ਹਿੱਸਾ ਲੈਣ ਜਾਂ ਖੂਨਦਾਨ ਅਤੇ ਅੰਗਦਾਨ ਬਾਰੇ ਜਾਗਰੂਕਤਾ ਫੈਲਾਉਣ ਤਾਂ ਸਮਾਜ ਵਿੱਚ ਇੱਕ ਨਵੀਂ ਸਕਾਰਾਤਮਕ ਲਹਿਰ ਪੈਦਾ ਹੋ ਸਕਦੀ ਹੈ। ਅਸਲ ਨੌਜਵਾਨ ਉਹ ਨਹੀਂ ਜੋ ਸਿਰਫ ਆਪਣੇ ਸੁਪਨੇ ਪੂਰੇ ਕਰੇ, ਸਗੋਂ ਉਹ ਹੈ ਜੋ ਦੂਜਿਆਂ ਦੇ ਸੁਪਨੇ ਨੂੰ ਵੀ ਸਾਕਾਰ ਕਰਨ ਵਿੱਚ ਮਦਦ ਕਰੇ। ਦੁਨੀਆਂ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਹਨ, ਧਨ ਮਿਲਣ ਦੀ ਖੁਸ਼ੀ, ਇਨਾਮ ਮਿਲਣ ਦੀ ਖੁਸ਼ੀ, ਸਫਲਤਾ ਦੀ ਖੁਸ਼ੀ, ਪਰ ਕਿਸੇ ਲੋੜਵੰਦ ਦੀ ਮਦਦ ਕਰਕੇ ਜੋ ਸੰਤੁਸ਼ਟੀ ਮਿਲਦੀ ਹੈ ਉਹ ਇਹਨਾਂ ਸਭ ਤੋਂ ਵੱਖਰੀ ਅਤੇ ਡੂੰਘੀ ਹੁੰਦੀ ਹੈ। ਜਦੋਂ ਕਿਸੇ ਭੁੱਖੇ ਦੇ ਚਿਹਰੇ 'ਤੇ ਰੋਟੀ ਮਿਲਣ ਤੋਂ ਬਾਅਦ ਮੁਸਕਾਨ ਆਉਂਦੀ ਹੈ, ਜਦੋਂ ਕੋਈ ਬਿਮਾਰ ਵਿਅਕਤੀ ਤੁਹਾਡੇ ਹੌਂਸਲੇ ਨਾਲ ਹਿੰਮਤ ਫੜਦਾ ਹੈ, ਜਦੋਂ ਕਿਸੇ ਬੱਚੇ ਦੀ ਪੜ੍ਹਾਈ ਤੁਹਾਡੀ ਮਦਦ ਨਾਲ ਜਾਰੀ ਰਹਿੰਦੀ ਹੈ, ਤਾਂ ਜੋ ਖੁਸ਼ੀ ਦਿਲ ਵਿੱਚ ਪੈਦਾ ਹੁੰਦੀ ਹੈ ਉਹ ਕਿਸੇ ਵੀ ਕੀਮਤੀ ਚੀਜ਼ ਨਾਲ ਨਹੀਂ ਖਰੀਦੀ ਜਾ ਸਕਦੀ। ਇਹੀ ਸੇਵਾ ਦਾ ਸਭ ਤੋਂ ਵੱਡਾ ਇਨਾਮ ਹੈ। ਸੇਵਾ ਮਨੁੱਖ ਨੂੰ ਨਿਮਰ ਬਣਾਉਂਦੀ ਹੈ, ਇਹ ਉਸਦੇ ਅੰਦਰੋਂ ਹੰਕਾਰ ਨੂੰ ਘਟਾਉਂਦੀ ਹੈ, ਉਸਨੂੰ ਸਬਰ, ਪਿਆਰ, ਸਹਿਣਸ਼ੀਲਤਾ ਅਤੇ ਜ਼ਿੰਮੇਵਾਰੀ ਸਿਖਾਉਂਦੀ ਹੈ। ਸਾਡਾ ਅੱਜ ਦੇ ਨੌਜਵਾਨਾਂ ਲਈ ਇੱਕ ਬਹੁਤ ਹੀ ਚੰਗਾ ਸੰਦੇਸ਼ ਹੈ। ਪਿਆਰੇ ਨੌਜਵਾਨੋ, ਤੁਸੀਂ ਸਿਰਫ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਭਵਿੱਖ ਹੋ। ਤੁਹਾਡੇ ਹੱਥਾਂ ਵਿੱਚ ਕਿਤਾਬ ਵੀ ਹੈ ਅਤੇ ਭਵਿੱਖ ਵੀ, ਤੁਹਾਡੇ ਕੋਲ ਤਾਕਤ ਵੀ ਹੈ ਅਤੇ ਜ਼ਿੰਮੇਵਾਰੀ ਵੀ। ਆਪਣੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰੋ, ਉੱਚੀ ਪੜ੍ਹਾਈ ਕਰੋ, ਵੱਡੇ ਅਹੁਦੇ ਹਾਸਲ ਕਰੋ, ਪਰ ਇਸ ਸਫ਼ਰ ਵਿੱਚ ਆਪਣੀ ਇਨਸਾਨੀਅਤ ਕਦੇ ਨਾ ਗੁਆਓ, ਕਿਉਂਕਿ ਦੁਨੀਆਂ ਨੂੰ ਸਿਰਫ ਸਫਲ ਲੋਕਾਂ ਦੀ ਨਹੀਂ ਸਗੋਂ ਚੰਗੇ ਲੋਕਾਂ ਦੀ ਵੀ ਬਹੁਤ ਲੋੜ ਹੈ। ਮਹਾਨ ਲੋਕ ਵੱਡੇ ਕੰਮਾਂ ਨਾਲ ਨਹੀਂ ਸਗੋਂ ਹਰ ਰੋਜ਼ ਕੀਤੇ ਗਏ ਛੋਟੇ ਛੋਟੇ ਨੇਕ ਕਰਮਾਂ ਨਾਲ ਬਣਦੇ ਹਨ। ਚੰਗਾ ਇਨਸਾਨ ਬਣਨਾ ਹਰ ਡਿਗਰੀ, ਹਰ ਦੌਲਤ ਅਤੇ ਹਰ ਅਹੁਦੇ ਨਾਲੋਂ ਵੱਡੀ ਪ੍ਰਾਪਤੀ ਹੈ। ਜੋ ਦੂਜੇ ਲਈ ਜੀਣਾ ਸਿੱਖ ਲੈਂਦਾ ਹੈ ਉਹੀ ਅਸਲ ਜੀਵਨ ਜਿਉਂਦਾ ਹੈ। ਛੋਟੀਆਂ ਚੰਗੀਆਂ ਆਦਤਾਂ ਹੀ ਮਹਾਨ ਚਰਿੱਤਰ ਦੀ ਨੀਂਹ ਹੁੰਦੀਆਂ ਹਨ। ਅੱਜ ਕੀਤਾ ਇੱਕ ਨੇਕ ਕੰਮ ਕੱਲ੍ਹ 'ਤੇ ਬਿਹਤਰ ਸਮਾਜ ਦੀ ਨੀਂਹ ਬਣਦਾ ਹੈ। ਸਾਥੀਓ, ਇਸ ਦੇ ਨਾਲ ਹੀ ਸੁਣਦੇ ਹਾਂ ਇੱਕ ਹੋਰ ਗੀਤ।